0: ਹੁਣ ਸੁਣਦੇ ਹਾਂ ਕਵਿਤਾ ਪਾਠ ਤੇ ਕਵਿਤਾ ਪਾਠ ਕਰ ਰਹੇ ਨੇ ਸੁਖਵਿੰਦਰ ਕੌਰ।
1: ਮੇਰੀ ਪਹਿਲੀ ਕਵਿਤਾ ਦਾ ਸਿਰਲੇਖ ਹੈ ਅਲਫਾਜ਼। ਅਸੀਂ ਪੜ੍ਹਨਾ ਚਾਹੁੰਦੇ ਹਾਂ ਤੇਰੇ ਹੱਥ ਦੀਆਂ ਲਿਖਤਾਂ ਨੂੰ। ਅਸੀਂ ਪੜ੍ਹਨਾ ਚਾਹੁੰਦੇ ਹਾਂ ਤੇਰੇ ਹੱਥ ਦੀਆਂ ਲਿਖਤਾਂ ਨੂੰ। ਅਲਫਾਜ਼ ਤੇਰੇ ਸਦਕੇ, ਅਲਫਾਜ਼ ਤੇਰੇ ਸਦਕੇ, ਲਿਖੀਆਂ ਹੋਈਆਂ ਸਿਫਤਾਂ ਨੂੰ। ਬੇਜਾਨ ਕਾਗਜ਼ਾਂ 'ਤੇ ਤੇਰੇ ਲਫ਼ ਸਾਹ ਲੈਂਦੇ ਨੇ, ਬੇਜਾਨ ਕਾਗਜ਼ਾਂ 'ਤੇ ਤੇਰੇ ਲਫ਼ 'ਚ ਸਾਹ ਲੈਂਦੇ ਨੇ। ਅੱਖੀਆਂ ਤੋਂ ਬੋਲ ਉੱਠਣ ਬੁੱਲ ਸੀਤੇ ਰਹਿੰਦੇ ਨੇ, ਅੱਖੀਆਂ ਤੋਂ ਬੋਲ ਉੱਠਣ ਬੁੱਲ ਸੀਤੇ ਰਹਿੰਦੇ ਨੇ। ਚੁੱਪੀਆਂ ਵਿੱਚ ਸ਼ੋਰ ਬੜਾ, ਉਂਝ ਸੁਣ ਹਰ ਪਾਸੇ ਹੈ। ਚੁੱਪੀਆਂ ਵਿੱਚ ਸ਼ੋਰ ਬੜਾ, ਉਂਝ ਸੁਣ ਹਰ ਪਾਸੇ ਹੈ। ਫੁੱਲਾਂ ਤੋਂ ਵੱਧ ਮਹਿਕਣ ਇਤਰਾਂ ਦੇ ਵਾਸਲੇ ਨੇ, ਫੁੱਲਾਂ ਤੋਂ ਵੱਧ ਮਹਿਕਣ ਇਤਰਾਂ ਦੇ ਵਾਸਲੇ ਨੇ। ਜਿਸਮਾਨੀ ਇੱਕ ਹੋ ਕੇ ਵੀ ਰੂਹਾਂ ਦੇ ਫਾਸਲੇ ਨੇ, ਜਿਸਮਾਨੀ ਇੱਕ ਹੋ ਕੇ ਵੀ ਰੂਹਾਂ ਦੇ ਫਾਸਲੇ ਨੇ। ਅਸੀਂ ਲਿਖਣਾ ਚਾਹੁੰਦੇ ਹਾਂ ਦਿਲ ਵਾਲੇ ਸ਼ਿਕਵਿਆਂ ਨੂੰ, ਅਸੀਂ ਲਿਖਣਾ ਚਾਹੁੰਦੇ ਹਾਂ ਦਿਲ ਵਾਲੇ ਸ਼ਿਕਵਿਆਂ ਨੂੰ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਘਰ। ਘਰ ਬਚਪਨ ਦੀਆਂ ਦੀਵਾਰਾਂ, ਕੁਝ ਫੁੱਲ ਬੂਟੇ ਅਤੇ ਕਾਰਾਂ। ਘਰ ਬਚਪਨ ਦੀਆਂ ਦੀਵਾਰਾਂ, ਕੁਝ ਫੁੱਲ ਬੂਟੇ ਅਤੇ ਕਾਰਾਂ, ਕੁਝ ਨੀਵੀਆਂ ਜਿਹੀਆਂ ਲਕੀਰਾਂ। ਹੱਥਾਂ ਦੀ ਪਹੁੰਚ ਦਰਸਾਵੇ, ਕੁਝ ਨੀਵੀਆਂ ਜਿਹੀਆਂ ਲਕੀਰਾਂ। ਹੱਥਾਂ ਦੀ ਪਹੁੰਚ ਦਰਸਾਵੇ, ਬੇਫਿਕਰ ਜਿਹਾ ਅਤੇ ਮੌਜੀ ਬਚਪਨ ਜਿਸ ਘਰ ਆ ਜਾਵੇ। ਬੇਫਿਕਰ ਜਿਹਾ ਅਤੇ ਮੌਜੀ ਬਚਪਨ ਜਿਸ ਘਰ ਆ ਜਾਵੇ। ਕੁਝ ਤੋਤਲੀਆਂ ਜਿਹੀਆਂ ਗੱਲਾਂ ਅਤੇ ਹਾਸੇ ਦੀਆਂ ਕਿਲਕਾਰੀਆਂ। ਕੁਝ ਤੋਤਲੀਆਂ ਜਿਹੀਆਂ ਗੱਲਾਂ ਅਤੇ ਹਾਸੇ ਦੀਆਂ ਕਿਲਕਾਰੀਆਂ। ਉਹ ਬੋਲਦੀਆਂ ਦੀਵਾਰਾਂ ਮਾਸੂਮ ਇਹ ਚਿੱਤਰਕਾਰੀਆਂ। ਉਹ ਬੋਲਦੀਆਂ ਦੀਵਾਰਾਂ ਮਾਸੂਮ ਇਹ ਚਿੱਤਰਕਾਰੀਆਂ। ਕੰਧਾਂ 'ਤੇ ਉਲੀਕਣ ਸੁਫਨੇ ਇੰਝ ਜਾਪਣ ਰੰਗ ਜ਼ਿੰਦਗੀ ਦੇ। ਕੰਧਾਂ 'ਤੇ ਉਲੀਕਣ ਸੁਫਨੇ ਇੰਝ ਜਾਪਣ ਰੰਗ ਜ਼ਿੰਦਗੀ ਦੇ। ਖੌਰੇ ਕੱਲ੍ਹ ਨੂੰ ਕੀ ਹੋ ਜਾਣਾ ਪਰ ਅੱਜ 'ਤੇ ਮੌਜ਼ ਬਹਾਰਾਂ। ਖੌਰੇ ਕੱਲ੍ਹ ਨੂੰ ਕੀ ਹੋ ਜਾਣਾ ਪਰ ਅੱਜ 'ਤੇ ਮੌਜ਼ ਬਹਾਰਾਂ। ਇਸੇ ਬਲਿਹਾਰੀ ਜਾਈਏ ਜੋ ਖੂਬਸੂਰਤ ਦੀਵਾਰਾਂ। ਇਸੇ ਬਲਿਹਾਰੀ ਜਾਈਏ ਜੋ ਖੂਬਸੂਰਤ ਦੀਵਾਰਾਂ। ਜਿਸ ਘਰ ਵਿੱਚ ਗੂੰਜ ਬਚਪਨ ਦੀ ਕੁਝ ਕਹਿੰਦੀਆਂ ਨੇ ਦੀਵਾਰਾਂ। ਜਿਸ ਘਰ ਵਿੱਚ ਗੂੰਜ ਬਚਪਨ ਦੀ ਕੁਝ ਕਹਿੰਦੀਆਂ ਨੇ ਦੀਵਾਰਾਂ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਖਾਹਿਸ਼। ਹਰ ਖਾਹਿਸ਼ ਦਾ ਗਲਾ ਸੀ ਮੈਂ ਆਪ ਘੁੱਟਿਆ। ਹਰ ਖਾਹਿਸ਼ ਦਾ ਗਲਾ ਸੀ ਮੈਂ ਆਪ ਘੁੱਟਿਆ ਅਤੇ ਇਹ ਘਰ ਮੇਰਾ ਕਾਗਜ਼ੀ ਜੇ ਦਾਅਵੇ ਸੀ। ਅਤੇ ਇਹ ਘਰ ਮੇਰਾ ਕਾਗਜ਼ੀ ਜੇ ਦਾਅਵੇ ਸੀ। ਬਣੀਆਂ ਲਕੀਰਾਂ ਉੱਤੇ ਤੁਰੀ ਜਾ ਤੇ ਸਿਆਣੀ ਹੈ। ਬਣੀਆਂ ਲਕੀਰਾਂ ਉੱਤੇ ਤੁਰੀ ਜਾ ਤੇ ਸਿਆਣੀ ਹੈ। ਇੱਕ ਵੀ ਲਕੀਰ ਵੇਖੀ ਤੇਥੋਂ ਖਿੱਚੀ ਜਾਵੇ ਨਾ। ਇੱਕ ਵੀ ਲਕੀਰ ਵੇਖੀ ਤੇਥੋਂ ਖਿੱਚੀ ਜਾਵੇ ਨਾ। ਖੁਸ਼ ਰਹਿਣ ਦੀ ਜੇ ਆਦੀ ਹੋਵੇ ਮਲੰਗੀ ਜਿਹੀ ਕੁੜੀ। ਖੁਸ਼ ਰਹਿਣ ਦੀ ਜੇ ਆਦੀ ਹੋਵੇ ਮਲੰਗੀ ਜਿਹੀ ਕੁੜੀ। ਫਿਰ ਰਿਸ਼ਤਿਆਂ ਦੀ ਕੁੜੱਤਣ ਵੀ ਬਰਦਾਸ਼ਤ ਹੋ ਜਾਂਦੀ। ਫਿਰ ਰਿਸ਼ਤਿਆਂ ਦੀ ਕੁੜੱਤਣ ਵੀ ਬਰਦਾਸ਼ਤ ਹੋ ਜਾਂਦੀ। ਜਦੋਂ ਮਾੜੀ ਫਿਤਰਤ ਨਾਲ ਸਾਡੀ ਵਾਕਫੀਅਤ ਹੋ ਜਾਂਦੀ। ਜਦੋਂ ਮਾੜੀ ਫਿਤਰਤ ਨਾਲ ਸਾਡੀ ਵਾਕਫੀਅਤ ਹੋ ਜਾਂਦੀ। ਉੱਥੇ ਅੱਖਾਂ ਕੰਨ ਅਤੇ ਜ਼ੁਬਾਨ ਤਿੰਨੋਂ ਬੰਦ ਭਲੇ ਨੇ। ਉੱਥੇ ਅੱਖਾਂ ਕੰਨ ਅਤੇ ਜ਼ੁਬਾਨ ਤਿੰਨੋਂ ਬੰਦ ਭਲੇ ਨੇ। ਹਰ ਗੱਲ ਵਾਸਤੇ ਜਵਾਬ ਬਣਿਆ, ਹਰ ਗੱਲ ਵਾਸਤੇ ਜਵਾਬ ਬਣਿਆ, ਹਰ ਉਲਝਣ ਲਈ ਸੁਲਝਾ। ਹਰ ਗੱਲ ਵਾਸਤੇ ਜਵਾਬ ਬਣਿਆ ਅਤੇ ਹਰ ਉਲਝਣ ਦੇ ਲਈ ਸੁਲਝਾ। ਆਪਣੇ ਹੱਥੀਂ ਤਕਦੀਰ ਲਿਖਣ ਵਾਸਤੇ ਹੱਥ ਵੀ ਫੁਲਾਦੀ ਹੋਣੇ ਚਾਹੀਦੇ। ਆਪਣੇ ਹੱਥੀਂ ਤਕਦੀਰ ਲਿਖਣ ਵਾਸਤੇ ਹੱਥ ਵੀ ਫੁਲਾਦੀ ਹੋਣੇ ਚਾਹੀਦੇ। ਹਾਲੇ ਵੀ ਜੇ ਹੱਕ ਹਿੱਸਿਆਂ ਤੋਂ ਵਾਂਝੇ ਨੇ, ਹਾਲੇ ਵੀ ਜੇ ਹੱਕ ਹਿੱਸਿਆਂ ਤੋਂ ਵਾਂਝੇ ਨੇ। ਧੀਆਂ ਮਹਿਲਾਂ ਵਿੱਚ ਬੈਠੀਆਂ ਅਤੇ ਦਾਖਾਂ ਗਿੱਲੀਆਂ, ਧੀਆਂ ਮਹਿਲਾਂ ਵਿੱਚ ਬੈਠੀਆਂ ਅਤੇ ਦਾਖਾਂ ਗਿੱਲੀਆਂ। ਹਰੇਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਨੇ, ਹਰੇਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਨੇ। ਬਸ ਇੰਨੀ ਕੁ ਤਾਕਤ ਅਤੇ ਸਹੇੜੀ ਰੱਖੀਏ। ਦਿਮਾਗ ਮਜ਼ਬੂਤ ਅਤੇ ਉਹਨਾਂ ਦਿੱਤਾ ਰੱਬ ਨੇ, ਦਿਮਾਗ ਮਜ਼ਬੂਤ ਅਤੇ ਉਹਨਾਂ ਦਿੱਤਾ ਰੱਬ ਨੇ। ਬਸ ਦਿਲ ਮਜ਼ਬੂਤ ਉਹਨਾਂ ਹੋਣਾ ਚਾਹੀਦਾ, ਬਸ ਦਿਲ ਮਜ਼ਬੂਤ ਉਹਨਾਂ ਹੋਣਾ ਚਾਹੀਦਾ। ਜੋ ਜ਼ਿੰਦਗੀ ਦੇ ਵਲਵਲੇਵਿਆਂ ਤੋਂ ਨਿਕਲੇ ਨਾ ਹੁੰਦੇ, ਜੇ ਜ਼ਿੰਦਗੀ ਦੇ ਵਲਵਲੇਵਿਆਂ 'ਚੋਂ ਨਿਕਲੇ ਨਾ ਹੁੰਦੇ, ਫਿਰ ਮੰਜ਼ਿਲ ਉਸਾਰੀ ਬੜੀ ਦੂਰ ਹੋਣੀ ਸੀ, ਫਿਰ ਮੰਜ਼ਿਲ ਉਸਾਰੀ ਬੜੀ ਦੂਰ ਹੋਣੀ ਸੀ। ਜੀਓ ਜੀ ਭਰ ਕੇ ਭਰਪੂਰ ਜ਼ਿੰਦਗੀ, ਜੀਓ ਜੀ ਭਰ ਕੇ ਭਰਪੂਰ ਜ਼ਿੰਦਗੀ। ਅੱਖਾਂ ਸਿੱਲੀਆਂ ਅਤੇ ਪਛਤਾਵੇ ਲੈ ਕੇ ਦੂਰ ਜਾਇਓ ਨਾ।

ਅੱਖਾਂ ਸਿੱਲੀਆਂ ਅਤੇ ਪਛਤਾਵੇ ਲੈ ਕੇ ਦੂਰ ਜਾਇਓ ਨਾ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਹਰ ਘੜੀ ਬਦਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਸਭ ਬੰਦਿਆਂ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਹੈ। ਸਭ ਬੰਦਿਆਂ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਹੈ। ਕੁਝ ਮਹਿਲ ਮਾੜੀਆਂ ਵਿੱਚ ਅਮੀਰੀ ਹੜਾਉਂਦੇ ਵੇਖੇ ਮੈਂ, ਕੁਝ ਮਹਿਲ ਮਾੜੀਆਂ ਵਿੱਚ ਅਮੀਰੀ ਹੜਾਉਂਦੇ ਵੇਖੇ ਮੈਂ, ਜਿਹਨੂੰ ਕਿਸੇ ਵੀ ਸ਼ੈ ਦੀ ਥੁੜ ਨਹੀਂ ਫਿਰ ਵੀ ਰੋਂਦੇ ਵੇਖੇ ਮੈਂ, ਜਿਹਨੂੰ ਕਿਸੇ ਵੀ ਸ਼ੈ ਦੀ ਥੁੜ ਨਹੀਂ ਫਿਰ ਵੀ ਰੋਂਦੇ ਵੇਖੇ ਮੈਂ। ਕਈਆਂ ਨੇ ਕੁਦਰਤ ਵਿੱਚੋਂ ਹੀ ਖੁਸ਼ੀਆਂ ਦੇ ਰਾਹ ਲੱਭ ਲਏ, ਕਈਆਂ ਨੇ ਕੁਦਰਤ ਵਿੱਚੋਂ ਹੀ ਖੁਸ਼ੀਆਂ ਦੇ ਰਾਹ ਲੱਭ ਲਏ। ਤਾਜ਼ੇ ਕੋਮਲ ਪੱਤਿਆਂ ਨੇ ਰੁੱਖਾਂ 'ਚੋਂ ਸਾਹ ਲੱਭ ਲਏ, ਤਾਜ਼ੇ ਕੋਮਲ ਨਵੇਂ ਪੱਤਿਆਂ ਨੇ ਰੁੱਖਾਂ 'ਚੋਂ ਸਾਹ ਲੱਭ ਲਏ। ਜਦੋਂ ਝੜੇ ਹੋਏ ਲਹਿਰਾਉਂਦੇ ਪੱਤੇ ਭੌਂ ਨੂੰ ਚੁੰਮਦੇ ਨੇ, ਜਦੋਂ ਝੜੇ ਹੋਏ ਲਹਿਰਾਉਂਦੇ ਪੱਤੇ ਭੌਂ ਨੂੰ ਚੁੰਮਦੇ ਨੇ, ਉਹ ਮਿੱਟੀ 'ਤੇ ਪੈ ਮਿੱਟੀ ਦੀ ਖੁਸ਼ਬੋਈ ਸੁੰਘਦੇ ਨੇ, ਉਹ ਮਿੱਟੀ 'ਤੇ ਪੈ ਮਿੱਟੀ ਦੀ ਖੁਸ਼ਬੋਈ ਸੁੰਘਦੇ ਨੇ। ਕਈਆਂ ਦੀ ਜ਼ਿੰਦਗੀ ਤਾਂ ਉਮਰੇ ਪੱਤਝੜ ਜਿਹੀ ਰਹਿ ਜਾਂਦੀ, ਕਈਆਂ ਦੀ ਜ਼ਿੰਦੜੀ ਤਾਂ ਉਮਰੇ ਪੱਤਝੜ ਜਿਹੀ ਲੰਘ ਜਾਂਦੀ। ਜਿਹੜੇ ਮਾਣਦੇ ਨਹੀਂ ਉਹ ਰੁੱਤਾਂ ਬਹਾਰਾਂ ਖੋਖਲੀ ਜਿਹੀ ਲੰਘ ਜਾਂਦੀ, ਜਿਹੜੇ ਮਾਣਦੇ ਨਹੀਂ ਉਹ ਰੁੱਤ ਬਹਾਰਾਂ ਖੋਖਲੀ ਜਿਹੀ ਲੰਘ ਜਾਂਦੀ। ਦੁੱਖ ਹੋਵੇ ਜਾਂ ਖੁਸ਼ੀ ਦੇ ਪਲ ਹਰ ਜਜ਼ਬਾਤ ਨੂੰ ਛੂਹੇ ਅੰਦਰ ਤਲ, ਦੁੱਖ ਹੋਵੇ ਜਾਂ ਖੁਸ਼ੀ ਦੇ ਪਲ ਹਰ ਜਜ਼ਬਾਤ ਨੂੰ ਛੂਹੇ ਅੰਦਰ ਤਲ। ਜੋ ਅੱਜ ਦੁੱਖ ਵਾਂਗਰ ਲੱਗਦਾ ਹੈ ਕੱਲ੍ਹ ਸਬਕ ਬਣ ਜਾਂਦਾ, ਜੋ ਅੱਜ ਦੁੱਖ ਵਾਂਗਰ ਲੱਗਦਾ ਹੈ ਕੱਲ੍ਹ ਸਬਕ ਬਣ ਜਾਂਦਾ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਕਦੀ ਹਾਸੇ ਗੂੰਜਾਂ ਗੂੰਜਦੀਆਂ ਕਦੀ ਚੁੱਪੀ ਛਾ ਜਾਂਦੀ, ਕਦੀ ਹਾਸੇ ਗੂੰਜਾਂ ਗੂੰਜਦੀਆਂ ਕਦੀ ਚੁੱਪੀ ਛਾ ਜਾਂਦੀ। ਦਿਲ ਹਾਰੇ ਨਾ ਇਹ ਰਹੇ ਹੌਂਸਲਾ ਸਫੁਰਤੀ ਆ ਜਾਂਦੀ, ਦਿਲ ਹਾਰੇ ਨਾ ਇਹ ਰਹੇ ਹੌਂਸਲਾ ਸਫੁਰਤੀ ਆ ਜਾਂਦੀ। ਇਹ ਜ਼ਿੰਦਗੀ ਹੈ ਜੋ ਹਰ ਪਲ ਅੱਗੇ ਅੱਗੇ ਚੱਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਇਹ ਸਥਿਤੀ ਕਦੀ ਇਕਸਾਰ ਨਹੀਂ ਰਹਿੰਦੀ, ਹਰ ਘੜੀ ਬਦਲਦੀ ਹੈ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਦੁੱਖ ਸੁੱਖ। ਦੁੱਖ ਸੁੱਖ ਦੋ ਮਹਿਮਾਨ ਜ਼ਿੰਦਗੀ ਦੇ, ਦੁੱਖ ਸੁੱਖ ਦੋ ਮਹਿਮਾਨ ਜ਼ਿੰਦਗੀ ਦੇ, ਜਿਹੜੇ ਕਦੀ ਕਦੀ ਵਾਰੋ ਵਾਰੀ ਆਉਂਦੇ ਜਾਂਦੇ ਨੇ, ਜਿਹੜੇ ਕਦੀ ਕਦੀ ਵਾਰੋ ਵਾਰੀ ਆਉਂਦੇ ਜਾਂਦੇ ਨੇ। ਦੋਵੇਂ ਮਜ਼ਬੂਰ ਹੁੰਦੇ ਸਮਿਆਂ ਦੇ ਹੱਥੋਂ, ਦੋਵੇਂ ਮਜ਼ਬੂਰ ਹੁੰਦੇ ਸਮਿਆਂ ਦੇ ਹੱਥੋਂ, ਤਾਂ ਹੀ ਬਾਹਲੀ ਦੇਰ ਤੱਕ ਕਿਸੇ ਕੋਲ ਨਾ ਠਹਿਰਦੇ, ਤਾਂ ਹੀ ਬਾਹਲੀ ਦੇਰ ਤੱਕ ਕਿਸੇ ਕੋਲ ਨਾ ਠਹਿਰਦੇ। ਇੱਕ ਆਵੇ ਦੂਜਾ ਜਾਵੇ ਕਦੀ ਰੋਵੇ ਅਤੇ ਹਸਾਵੇ, ਇੱਕ ਆਵੇ ਦੂਜਾ ਜਾਵੇ ਕਦੀ ਰੋਵੇ ਅਤੇ ਹਸਾਵੇ, ਇੱਕ ਅੱਖਾਂ ਵਿੱਚ ਅੱਥਰੂਆਂ ਦੇ ਸੈਲਾਬ ਲੈ ਕੇ ਆਵੇ ਅਤੇ ਦੂਜਾ ਖਿੜ ਕੇ ਹਸਾਵੇ ਬੰਦਾ ਔਖ ਭੁੱਲ ਜਾਵੇ। ਇੱਕ ਅੱਖਾਂ ਵਿੱਚ ਅੱਥਰੂਆਂ ਦਾ ਸੈਲਾਬ ਲੈ ਕੇ ਆਵੇ ਅਤੇ ਦੂਜਾ ਖਿੜ ਕੇ ਹਸਾਵੇ ਬੰਦਾ ਔਖ ਭੁੱਲ ਜਾਵੇ। ਇਸ ਹੋਂਦ ਤੋਂ ਬਗੈਰ ਵੀ ਨਿਰਾਸ਼ ਜ਼ਿੰਦਗੀ, ਇਸ ਹੋਂਦ ਤੋਂ ਬਗੈਰ ਵੀ ਨਿਰਾਸ਼ ਜ਼ਿੰਦਗੀ, ਨੀਰਸ ਬੇਰੰਗ ਅਤੇ ਅਵਾਕ ਜ਼ਿੰਦਗੀ, ਨੀਰਸ ਬੇਰੰਗ ਅਤੇ ਅਵਾਕ ਜ਼ਿੰਦਗੀ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਸਿਹਤ। ਧਨ ਦੌਲਤ ਮਾਨ ਅਤੇ ਸ਼ੋਹਰਤ ਸਾਰੀ ਸਿਹਤ ਅੱਗੇ ਥੱਲੇ ਨੇ, ਧਨ ਦੌਲਤ ਮਾਨ ਅਤੇ ਸ਼ੋਹਰਤ ਸਾਰੀ ਸਿਹਤ ਅੱਗੇ ਥੱਲੇ ਨੇ, ਤੰਦਰੁਸਤ ਮਨ ਸਰੀਰ ਨਾਲ ਹੀ ਜੀਵਨ ਦੇ ਰੰਗ ਪੱਲੇ ਨੇ, ਤੰਦਰੁਸਤ ਮਨ ਅਤੇ ਸਰੀਰ ਨਾਲ ਹੀ ਜੀਵਨ ਦੇ ਰੰਗ ਪੱਲੇ ਨੇ। ਚੰਗਾ ਸਾਦਾ ਸਾਫ਼ ਭੋਜਨ ਅਤੇ ਕਸਰਤ ਸਾਥ ਨਿਭਾਉਂਦੀ ਹੈ, ਚੰਗਾ ਸਾਦਾ ਸਾਫ਼ ਭੋਜਨ ਅਤੇ ਕਸਰਤ ਸਾਥ ਨਿਭਾਉਂਦੀ ਹੈ, ਅਤੇ ਦੂਜੇ ਪਾਸੇ ਮਨ ਵੀ ਈਰਖਾ ਰਹਿਤ ਰਹੇ ਤਾਂ ਸੰਪੂਰਨਤਾ ਖਵਾਉਂਦੀ ਹੈ, ਅਤੇ ਦੂਜੇ ਪਾਸੇ ਮਨ ਵੀ ਈਰਖਾ ਰਹਿਤ ਰਹੇ ਤਾਂ ਸੰਪੂਰਨਤਾ ਖਵਾਉਂਦੀ ਹੈ। ਤੂੰ ਦੌਲਤ ਕੱਲ੍ਹ ਵੀ ਕਮਾ ਲੈਣੀ ਪਰ ਸਿਹਤ ਦੀ ਅੱਜ ਤੋਂ ਸੰਭਾਲ ਰੱਖੀ, ਤੂੰ ਦੌਲਤ ਕੱਲ੍ਹ ਵੀ ਕਮਾ ਲੈਣੀ ਪਰ ਸਿਹਤ ਦੀ ਅੱਜ ਤੋਂ ਸੰਭਾਲ ਰੱਖੀ। ਦੌਲਤ ਸੁਖਾਵਾਂ ਬੰਦੇ ਨੂੰ ਬਣਾ ਦਿੰਦੀ, ਦੌਲਤ ਸੁਖਾਵਾਂ 'ਤੇ ਬੰਦੇ ਨੂੰ ਬਣਾ ਦਿੰਦੀ ਪਰ ਸਿਹਤ ਵਾਜੋਂ ਸਭ ਢੇਰੀਆਂ ਨੇ, ਪਰ ਸਿਹਤ ਵਾਜੋਂ ਸਭ ਢੇਰੀਆਂ ਨੇ। ਸਡੋਲ ਤੰਦਰੁਸਤ ਸਿਹਤਮੰਦ ਤਨ ਇਸ ਸਰਮਾਏ ਦੀਆਂ ਤਿਜੋਰੀਆਂ ਨੇ, ਸਡੋਲ ਤੰਦਰੁਸਤ ਸਿਹਤਮੰਦ ਤਨ ਇਸ ਸਰਮਾਏ ਦੀਆਂ ਤਿਜੋਰੀਆਂ ਨੇ। ਹੌਂਸਲਾ ਧੀਰਜ ਅਤੇ ਬੰਦਗੀ ਵੀ ਤਣਾਅ ਦੇ ਬੋਝ ਹੇਠੋਂ ਸਾਨੂੰ ਕੱਢ ਲੈਂਦੇ, ਹੌਂਸਲਾ ਧੀਰਜ ਅਤੇ ਬੰਦਗੀ ਵੀ ਤਣਾਅ ਦੇ ਬੋਝ ਹੇਠੋਂ ਸਾਨੂੰ ਕੱਢ ਲੈਂਦੇ। ਨਸ਼ੇ ਰਹਿਤ ਅਤੇ ਆਨੰਦਮਈ ਜੀਵਨ ਸਕੂਨ ਭਰੀ ਜ਼ਿੰਦਗੀ ਲੱਭ ਲੈਂਦੇ, ਨਸ਼ੇ ਰਹਿਤ ਅਤੇ ਆਨੰਦਮਈ ਜੀਵਨ ਸਕੂਨ ਭਰੀ ਜ਼ਿੰਦਗੀ ਲੱਭ ਲੈਂਦੇ। ਸਿਹਤ ਵਿਸ਼ਾ ਹੈ ਗੰਭੀਰਤਾ ਦਾ, ਜੀਵਨ ਸ਼ਕਤੀ ਅਤੇ ਸ਼ਹਿਣ

0: ਸਹਿਨਸ਼ੀਲਤਾ ਦਾ, ਸਿਹਤ ਵਿਸ਼ਾ ਹੈ ਗੰਭੀਰਤਾ ਦਾ, ਜੀਵਨ ਸ਼ਕਤੀ ਅਤੇ ਸਹਿਨਸ਼ੀਲਤਾ ਦਾ। ਸਿਹਤ ਵਾਜੋਂ ਸਭ ਖੁਸ਼ੀਆਂ ਅਧੂਰੀਆਂ ਨੇ, ਸੁਖਾਵੇਂ ਸੁਫਨੇ ਵੀ ਮਜਬੂਰੀਆਂ ਨੇ। ਸਿਹਤ ਵਾਜੋਂ ਸਭ ਖੁਸ਼ੀਆਂ ਅਧੂਰੀਆਂ ਨੇ, ਸੁਖਾਵੇਂ ਸੁਫਨੇ ਵੀ ਮਜਬੂਰੀਆਂ ਨੇ। ਮੇਰੀ ਅਗਲੀ ਕਵਿਤਾ ਦਾ ਸਿਰਲੇਖ ਹੈ ਖੱਜਲ ਖੁਆਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ। ਬੜੇ ਅੱਤ ਵਸੀਲੇ ਕਰ ਬੈਠਾ ਅਤੇ ਉਮਰਾਂ ਅੱਧ ਵਿਚਕਾਰ। ਬੜੇ ਅੱਤ ਵਸੀਲੇ ਕਰ ਬੈਠਾ ਅਤੇ ਉਮਰਾਂ ਅੱਧ ਵਿਚਕਾਰ। ਕਿੱਥੇ ਕਿੱਥੇ ਨਹੀਂ ਪਾਲਿਆ ਕਦੀ ਮੰਦਰੀ ਕਦੀ ਮੀਨਾਰ। ਕਿੱਥੇ ਕਿੱਥੇ ਨਹੀਂ ਪਾਲਿਆ ਕਦੀ ਮੰਦਰੀ ਕਦੀ ਮੀਨਾਰ। ਬੰਦਿਆ ਕਰਮਾਂ ਦੇ ਗੇੜ ਨੇ ਕੋਈ ਟਾਵਾਂ ਲੰਘਦਾ ਪਾਰ। ਬੰਦਿਆ ਕਰਮਾਂ ਦੇ ਗੇੜ ਨੇ ਕੋਈ ਟਾਵਾਂ ਲੰਘਦਾ ਪਾਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ। ਆਹ ਜਿੰਦੜੀ ਉਸੇ ਵਾਰਦਿਆਂ ਜਿਹਦੀ ਮਹਿਮਾ ਅਪਰੰਪਾਰ। ਆਹ ਜਿੰਦੜੀ ਉਸੇ ਵਾਰਦਿਆਂ ਜਿਹਦੀ ਮਹਿਮਾ ਅਪਰੰਪਾਰ। ਮਨ ਖੋਜੀ ਹੋਇਆ ਭਾਲ ਦਾ ਕੀ ਰੂਪ ਕੀ ਰੰਗ ਆਕਾਰ। ਮਨ ਖੋਜੀ ਹੋਇਆ ਭਾਲ ਦਾ ਕੀ ਰੂਪ ਕੀ ਰੰਗ ਆਕਾਰ। ਖੌਰੇ ਮਨ ਦੇ ਹਨੇਰਿਆਂ ਵਿੱਚ ਲੁਕੀ ਕੋਈ ਚਾਨਣ ਵਾਲੀ ਤਾਰ। ਖੌਰੇ ਮਨ ਦੇ ਹਨੇਰਿਆਂ ਵਿੱਚ ਲੁਕੀ ਕੋਈ ਚਾਨਣ ਵਾਲੀ ਤਾਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ। ਬੜੀ ਖੱਜਲ ਖੁਆਰੀ ਕਰ ਬੈਠਾ ਅਤੇ ਮਿਲਦਾ ਨਹੀਂ ਉਹ ਯਾਰ।
1: ਹੁਣ ਅਸੀਂ ਸੁਣ ਰਹੇ ਸੀ ਕਵਿਤਾ ਪਾਠ, ਅਤੇ ਕਵਿਤਾ ਪਾਠ ਕਰ ਰਹੀ ਸੀ ਸੁਖਵਿੰਦਰ ਕੌਰ, ਅਤੇ ਆਓ ਹੁਣ ਸੁਣਦੇ ਹਾਂ ਗੀਤ।
2: ਸਭ ਤੋਂ ਪਹਿਲਾਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਸੁਣਦੇ ਹਾਂ ਗੀਤ ਹੌਲੀ ਹੌਲੀ ਹੋ ਗਿਆ ਏ ਪਿਆਰ।

ਹੁਣੇ ਅਸੀਂ ਸੁਨੀਧੀ ਚੌਹਾਨ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਅਗਲਾ ਗੀਤ ਹੈ ਜਗ ਜਿਉਂਦਿਆਂ ਦੇ ਮੇਲੇ। ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਹਰਭਜਨ ਮਾਨ ਨੇ।

ਹੁਣੇ ਅਸੀਂ ਇਹ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਬਰਗਤ ਸਿੱਧੂ ਦੀ ਆਵਾਜ਼ ਵਿੱਚ ਗੀਤ ਮਹਿਰਮ ਦਿਲਾਂ ਦਾ ਜੇ ਹੋਵੇ।